ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੈ ਹਰਜੀਤ ਕੌਰ। ਅੱਜ ਦੇ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਸਰਬਜੀਤ ਸਿੰਘ ਦੀ ਵਾਰਤਾ ਸੁਣਵਾਵਾਂਗੇ, ਚੰਗੇ ਭਵਿੱਖ ਲਈ ਚੰਗੀਆਂ ਆਦਤਾਂ, ਤੇ ਇਸ ਤੋਂ ਇਲਾਵਾ ਸ਼ਬਦ ਸਰਵਣ ਕਰਾਂਗੇ। ਸਰੋਤਿਓ, ਤੁਸੀਂ ਜਾਣਦੇ ਹੋ ਕਿ ਅੱਜ ਹਿੰਦੀ ਦਿਵਸ ਹੈ। 14 ਸਤੰਬਰ 1949 ਨੂੰ ਸੰਵਿਧਾਨ ਸਭਾ ਨੇ ਇਹ ਫੈਸਲਾ ਲਿਆ ਸੀ ਕਿ ਹਿੰਦੀ ਸਾਡੀ ਰਾਜ ਭਾਸ਼ਾ ਹੋਏਗੀ, ਕਿਉਂਕਿ ਭਾਰਤ 'ਚ ਜ਼ਿਆਦਾਤਰ ਖੇਤਰਾਂ 'ਚ ਹਿੰਦੀ ਭਾਸ਼ਾ ਬੋਲੀ ਜਾਂਦੀ ਸੀ। ਇਸੇ ਲਈ ਹਿੰਦੀ ਨੂੰ ਰਾਸ਼ਟਰ ਭਾਸ਼ਾ ਐਲਾਨਿਆ ਗਿਆ। ਤੇ ਇਸ ਫੈਸਲੇ ਦੇ ਮਹੱਤਵ ਨੂੰ ਦਰਸਾਉਣ ਲਈ ਅਤੇ ਸਾਰੇ ਭਾਰਤ 'ਚ ਹਿੰਦੀ ਦੇ ਪ੍ਰਚਾਰ ਪ੍ਰਸਾਰ ਲਈ 1953 ਤੋਂ 14 ਸਤੰਬਰ ਨੂੰ ਹਰ ਸਾਲ ਹਿੰਦੀ ਦਿਵਸ

0: ਦੇ ਰੂਪ ਵਿੱਚ ਮਨਾਉਂਦੇ ਨੇ। ਹਿੰਦੀ ਇੱਕ ਸਮ੍ਰਿੱਧ ਇਤਿਹਾਸ ਤੇ ਸੱਭਿਆਚਾਰ ਵਾਲੀ ਭਾਸ਼ਾ ਏ। ਹਾਲਾਂਕਿ ਇਸ ਭਾਸ਼ਾ ਨੂੰ ਬੋਲਣ ਵਾਲੇ ਬਹੁਤ ਲੋਕ ਹਨ, ਪਰ ਫਿਰ ਵੀ ਸਾਡੀ ਰੋਜ਼ਾਨਾ ਦੀ ਜ਼ਿੰਦਗੀ 'ਚ ਹਿੰਦੀ ਦੀ ਵਰਤੋਂ ਘੱਟ ਹੁੰਦੀ ਜਾ ਰਹੀ ਏ। ਇਹ ਚਿੰਤਾ ਦਾ ਵਿਸ਼ਾ ਏ, ਇਸੇ ਲਈ ਅਸੀਂ ਹਿੰਦੀ ਦਿਵਸ ਮਨਾਉਂਦੇ ਹਾਂ। ਇਹ ਉਹ ਦਿਨ ਹੈ ਜਦੋਂ ਅਸੀਂ ਹਿੰਦੀ ਭਾਸ਼ਾ ਨੂੰ ਸੰਜੋ ਕੇ ਰੱਖਣ ਤੇ ਉਸ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਕੁਝ ਸਮਾਂ ਕੱਢਦੇ ਹਾਂ। ਭਾਰਤ ਇੱਕ ਵਿਸ਼ਾਲ ਦੇਸ਼ ਏ ਤੇ ਇਸ 'ਚ ਵੱਖ ਵੱਖ ਭਾਸ਼ਾਵਾਂ ਬੋਲੀਆਂ ਬੋਲਣ ਵਾਲੇ ਲੋਕ ਰਹਿੰਦੇ ਨੇ। ਹਿੰਦੀ ਦਿਵਸ ਇਹਨਾਂ ਸਾਰੇ ਲੋਕਾਂ ਨੂੰ ਇੱਕ ਜੁੱਟ ਕਰਦਾ ਏ। ਹਿੰਦੀ ਭਾਸ਼ਾ ਸਾਡੇ ਸਾਰੇ ਦੇਸ਼ ਵਿੱਚ ਏਕਤਾ ਦੀ ਪਛਾਣ ਕਰਾਉਂਦੀ ਹੈ। ਪ੍ਰਾਚੀਨ ਸੰਸਕ੍ਰਿਤ ਗ੍ਰੰਥਾਂ ਦਾ ਅਨੁਵਾਦ ਹਿੰਦੀ 'ਚ ਹੋਣ ਕਰਕੇ ਇਹ ਲੋਕਾਂ ਦੀ ਮਨ ਪਾਉਂਦੀ ਭਾਸ਼ਾ ਬਣੀ ਤੇ ਲੋਕੀ ਸੰਸਕ੍ਰਿਤ ਦੇ ਮਹਾਨ ਗ੍ਰੰਥਾਂ ਨੂੰ ਹਿੰਦੀ 'ਚ ਸੌਖੇ ਸਮਝ ਸਕੇ। ਹਿੰਦੀ ਨੇ ਦੂਜੀਆਂ ਭਾਸ਼ਾਵਾਂ ਦੇ ਕਈ ਸ਼ਬਦ ਵੀ ਗ੍ਰਹਿਣ ਕਰ ਲਏ ਨੇ। ਇਸੇ ਲਈ ਹਿੰਦੀ ਵਪਾਰ, ਤਕਨੀਕ, ਵਿਗਿਆਨ, ਸੰਚਾਰ ਤੇ ਰੋਜ਼ਮਰ੍ਹਾ ਦੇ ਵਾਤਾਵਰਣ 'ਚ ਫਲ ਫੁੱਲ ਰਹੀ ਏ ਤੇ ਪੀੜ੍ਹੀਆਂ ਨੂੰ ਆਪਸ 'ਚ ਜੋੜ ਰਹੀ ਏ। ਹਿੰਦੀ ਨੇ ਪੁਰਾਣੇ ਗ੍ਰੰਥਾਂ, ਪਰੰਪਰਾਵਾਂ ਤੇ ਗਿਆਨ ਨੂੰ ਸੰਰਖਣ ਕਰਨ 'ਚ ਖਾਸ ਭੂਮਿਕਾ ਨਿਭਾਈ ਏ। ਸਾਹਿਤ, ਕਲਾ, ਸੱਭਿਆਚਾਰ, ਨਾਟਕ, ਫਿਲਮਾਂ 'ਚ ਗੱਲਬਾਤ ਦੀ ਇਹ ਭਾਸ਼ਾ ਆਪਣੀ ਪ੍ਰਤਿਭਾ ਵਿਖਾਉਂਦੀ ਹੈ। ਹਿੰਦੀ ਦਿਵਸ ਸਾਡਾ ਸੱਭਿਆਚਾਰਕ ਤੇ ਭਾਸ਼ਾਈ ਵਿਰਾਸਤ ਦਾ ਤਿਉਹਾਰ ਕਿਹਾ ਜਾ ਸਕਦਾ ਏ, ਜਿਹੜਾ ਹਿੰਦੀ ਦੇ ਸੰਰਖਣ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੀ ਵਰਤੋਂ ਕਰਨ ਲਈ ਹੱਲਾਸ਼ੇਰੀ ਦਿੰਦਾ ਏ। 14 ਸਤੰਬਰ ਨੂੰ ਅਸੀਂ ਭਾਰਤ 'ਚ ਹਿੰਦੀ ਦਿਵਸ ਮਨਾਉਂਦੇ ਹਾਂ ਤੇ ਅੰਤਰਰਾਸ਼ਟਰੀ ਪੱਧਰ ਤੇ ਇਸ ਨੂੰ ਹਰ ਸਾਲ 10 ਜਨਵਰੀ ਨੂੰ ਮਨਾਇਆ ਜਾਂਦਾ ਏ ਤਾਂ ਕਿ ਹਿੰਦੀ ਨੂੰ ਵਿਸ਼ਵ ਭਾਸ਼ਾ ਦੇ ਤੌਰ ਤੇ ਵਧਾਵਾ ਦਿੱਤਾ ਜਾ ਸਕੇ। ਅਸੀਂ ਭਾਰਤੀ ਹਾਂ, ਸਾਡੀ ਰਾਸ਼ਟਰ ਭਾਸ਼ਾ ਹਿੰਦੀ ਹੈ ਜਿਸ ਤੇ ਸਾਨੂੰ ਮਾਣ ਹੈ। ਤੁਹਾਨੂੰ ਸਾਰਿਆਂ ਨੂੰ ਹਿੰਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਵਾਰਤਾ, ਚੰਗੇ ਭਵਿੱਖ ਲਈ ਚੰਗੀਆਂ ਆਦਤਾਂ। ਵਾਰਤਾਕਾਰ ਨੇ ਸਰਬਜੀਤ ਸਿੰਘ।
1: ਚੰਗੇਰੇ ਭਵਿੱਖ ਲਈ ਚੰਗੀਆਂ ਆਦਤਾਂ। ਸਤਿ ਸ੍ਰੀ ਅਕਾਲ ਪਿਆਰੇ ਸਰੋਤਿਓ, ਤੁਸੀਂ ਸੁਣ ਰਹੇ ਹੋ ਆਪਣਾ ਮਨਪਸੰਦ ਰੇਡੀਓ ਪ੍ਰੋਗਰਾਮ ਅਤੇ ਮੈਂ ਹਾਂ ਤੁਹਾਡਾ ਮੇਜ਼ਬਾਨ। ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਸਾਡੇ ਜੀਵਨ ਨਾਲ ਸਿੱਧਾ ਜੁੜੇ ਹੋਏ ਵਿਸ਼ੇ ਬਾਰੇ ਸਾਂਝ ਪਾਉਣ ਜਾ ਰਿਹਾ ਹਾਂ। ਸਰੋਤਿਓ, ਕੀ ਤੁਸੀਂ ਕਦੇ ਸੋਚਿਆ ਹੈ ਕਿ ਸਾਡਾ ਭਵਿੱਖ ਕਿਹੋ ਜਿਹਾ ਹੋਵੇਗਾ? ਕੀ ਅਸੀਂ ਕਾਮਯਾਬ ਹੋਵਾਂਗੇ? ਕੀ ਸਾਡੀ ਸਿਹਤ ਚੰਗੀ ਰਹੇਗੀ? ਕੀ ਅਸੀਂ ਆਪਣੇ ਸੁਪਨੇ ਪੂਰੇ ਕਰ ਸਕਾਂਗੇ? ਕੀ ਅਸੀਂ ਆਪਣੇ ਪਰਿਵਾਰ ਅਤੇ ਸਮਾਜ ਲਈ ਕੁਝ ਚੰਗਾ ਕਰ ਸਕਾਂਗੇ? ਇਹਨਾਂ ਸਾਰੇ ਸਵਾਲਾਂ ਦਾ ਜਵਾਬ ਕਾਫੀ ਹੱਦ ਤੱਕ ਸਾਡੀਆਂ ਅੱਜ ਦੀਆਂ ਆਦਤਾਂ ਵਿੱਚ ਛੁਪਿਆ ਹੋਇਆ ਹੈ। ਇਸ ਲਈ ਅੱਜ ਦੀ ਸਾਡੀ ਵਾਰਤਾ ਦਾ ਵਿਸ਼ਾ ਹੈ, ਚੰਗੇਰੇ ਭਵਿੱਖ ਲਈ ਚੰਗੀਆਂ ਆਦਤਾਂ। ਪਿਆਰੇ ਸਰੋਤਿਓ, ਇੱਕ ਬਹੁਤ ਸੋਹਣੀ ਗੱਲ ਕਹੀ ਜਾਂਦੀ ਹੈ, ਅਸੀਂ ਪਹਿਲਾਂ ਆਪਣੀਆਂ ਆਦਤਾਂ ਬਣਾਉਂਦੇ ਹਾਂ, ਫਿਰ ਸਾਡੀ ਆਦਤਾਂ ਸਾਨੂੰ ਬਣਾਉਂਦੀਆਂ ਹਨ। ਸਾਡਾ ਹਰ ਰੋਜ਼ ਦਾ ਜੀਵਨ ਛੋਟੀਆਂ ਛੋਟੀਆਂ ਗੱਲਾਂ ਨਾਲ ਬਣਦਾ ਹੈ। ਸਵੇਰੇ ਕਦੋਂ ਉੱਠਦੇ ਹਾਂ, ਕੀ ਖਾਂਦੇ ਹਾਂ, ਕਿੰਨਾ ਪੜ੍ਹਦੇ ਹਾਂ, ਕਿੰਨਾ ਸਮਾਂ ਮੋਬਾਈਲ 'ਤੇ ਲਾਉਂਦੇ ਹਾਂ, ਕਿਸ ਤਰ੍ਹਾਂ ਦੇ ਲੋਕਾਂ ਨਾਲ ਮਿਲਦੇ ਹਾਂ, ਆਪਣਾ ਕੰਮ ਸਮੇਂ ਸਿਰ ਕਰਦੇ ਹਾਂ ਜਾਂ ਨਹੀਂ, ਇਹ ਸਾਰੀ ਗੱਲਾਂ ਮਿਲ ਕੇ ਸਾਡੀ ਸ਼ਖਸੀਅਤ ਬਣਾਉਂਦੀਆਂ ਹਨ। ਇਸ ਲਈ ਜੇ ਅਸੀਂ ਆਪਣਾ ਆਉਣ ਵਾਲਾ ਕੱਲ੍ਹ ਸੁੰਦਰ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਅੱਜ ਤੋਂ ਹੀ ਆਪਣੀਆਂ ਆਦਤਾਂ ਵੱਲ ਧਿਆਨ ਦੇਣਾ ਪਵੇਗਾ। ਪਹਿਲੀ ਆਦਤ, ਸਵੇਰੇ ਸਮੇਂ ਸਿਰ ਉੱਠਣਾ। ਸਰੋਤਿਓ, ਚੰਗੇ ਦਿਨ ਦੀ ਸ਼ੁਰੂਆਤ ਚੰਗੀ ਸਵੇਰ ਤੋਂ ਹੁੰਦੀ ਹੈ। ਸਵੇਰੇ ਸਮੇਂ ਸਿਰ ਉੱਠਣ ਵਾਲੇ ਵਿਅਕਤੀ ਕੋਲ ਆਪਣੇ ਦਿਨ ਨੂੰ ਸੁਚੇਜੇ ਢੰਗ ਨਾਲ ਸ਼ੁਰੂ ਕਰਨ ਲਈ ਵਧੇਰੇ ਸਮਾਂ ਹੁੰਦਾ ਹੈ। ਉਹ ਆਰਾਮ ਨਾਲ ਤਿਆਰ ਹੋ ਸਕਦਾ ਹੈ, ਕਸਰਤ ਜਾਂ ਸੈਰ ਕਰ ਸਕਦਾ ਹੈ, ਕੁਛ ਪੜ੍ਹ ਸਕਦਾ ਹੈ ਅਤੇ ਦਿਨ ਦੇ ਕੰਮਾਂ ਦੀ ਯੋਜਨਾ ਬਣਾ ਸਕਦਾ ਹੈ। ਇਸ ਦੇ ਉਲਟ ਜੇ ਅਸੀਂ ਦੇਰ ਤੱਕ ਸੌਂਦੇ ਰਹੀਏ ਤਾਂ ਸਾਰਾ ਦਿਨ ਜਲਦਬਾਜ਼ੀ ਵਿੱਚ ਲੰਘ ਸਕਦਾ ਹੈ। ਇਸ ਲਈ ਅੱਜ ਤੋਂ ਇੱਕ ਛੋਟਾ ਜਿਹਾ ਫੈਸਲਾ ਕਰੀਏ, ਮੈਂ ਆਪਣੀ ਸਵੇਰ ਨੂੰ ਆਪਣੀ ਤਾਕਤ ਬਣਾਵਾਂਗਾ, ਕਮਜ਼ੋਰੀ ਨਹੀਂ। ਦੂਜੀ ਆਦਤ, ਸਮੇਂ ਦੀ ਕਦਰ। ਪਿਆਰੇ ਸਰੋਤਿਓ, ਪੈਸਾ ਗਵਾ ਕੇ ਦੁਬਾਰਾ ਕਮਾਇਆ ਜਾ ਸਕਦਾ ਹੈ, ਪਰ ਬੀਤਿਆ ਹੋਇਆ ਸਮਾਂ ਕਦੇ ਵਾਪਸ ਨਹੀਂ ਆਉਂਦਾ। ਅਸੀਂ ਅਕਸਰ ਕਹਿੰਦੇ ਹਾਂ ਕੱਲ੍ਹ ਕਰ ਲਵਾਂਗੇ, ਪਰ ਇਹ ਕੱਲ੍ਹ ਕਦੋਂ ਅੱਜ ਬਣ ਜਾਂਦਾ ਹੈ ਅਤੇ ਕਦੋਂ ਸਾਲ ਲੰਘ ਜਾਂਦੇ ਹਨ ਪਤਾ ਹੀ ਨਹੀਂ ਲੱਗਦਾ। ਵਿਦਿਆਰਥੀ ਕਹਿੰਦਾ ਹੈ ਕੱਲ੍ਹ ਤੋਂ ਪੜ੍ਹਾਂਗਾ, ਨੌਜਵਾਨ ਕਹਿੰਦਾ ਹੈ ਕੱਲ੍ਹ ਤੋਂ ਮਿਹਨਤ ਕਰਾਂਗਾ, ਕੋਈ ਕਹਿੰਦਾ ਹੈ ਕੱਲ੍ਹ ਤੋਂ ਕਸਰਤ ਕਰਾਂਗਾ। ਪਰ ਸਰੋਤਿਓ, ਸਫਲ ਲੋਕ ਕੱਲ੍ਹ ਦੀ ਉਡੀਕ ਨਹੀਂ ਕਰਦੇ, ਉਹ ਕਹਿੰਦੇ ਹਨ ਜੋ ਕਰਨਾ ਹੈ ਅੱਜ ਤੋਂ ਸ਼ੁਰੂ ਕਰਨਾ ਹੈ। ਇਸ ਲਈ ਆਪਣੇ ਦਿਨ ਦਾ ਇੱਕ ਛੋਟਾ ਜਿਹਾ ਸਮਾਂ ਸਾਰਨੀ ਬਣਾਓ, ਜ਼ਰੂਰੀ ਕੰਮ ਪਹਿਲਾਂ ਕਰੋ ਅਤੇ ਮਨੋਰੰਜ

0: ਕੰਮ ਪਹਿਲਾਂ ਕਰੋ, ਮਿਹਨਤ ਕਰੋ, ਕੁਛ ਨਵਾਂ ਸਿੱਖੋ, ਸਿਹਤ ਦਾ ਧਿਆਨ ਰੱਖੋ ਅਤੇ ਰਾਤ ਨੂੰ ਆਪਣੇ ਆਪ ਤੋਂ ਪੁੱਛੋ ਕਿ ਤੁਸੀਂ ਅੱਜ ਕੱਲ੍ਹ ਨਾਲੋਂ ਬਿਹਤਰ ਕੀ ਕੀਤਾ। ਸਰੋਤਿਓ, ਗੱਲ ਬਹੁਤ ਸਾਦੀ ਹੈ ਪਰ ਇਸ ਵਿੱਚ ਜੀਵਨ ਦੀ ਬਹੁਤ ਵੱਡੀ ਸਿੱਖਿਆ ਛੁਪੀ ਹੋਈ ਹੈ। ਜੇ ਅਸੀਂ ਹਰ ਰੋਜ਼ ਆਪਣੇ ਆਪ ਨੂੰ ਥੋੜ੍ਹਾ ਜਿਹਾ ਬਿਹਤਰ ਬਣਾਉਂਦੇ ਰਹੀਏ ਤਾਂ ਆਉਣ ਵਾਲਾ ਭਵਿੱਖ ਆਪਣੇ ਆਪ ਬਿਹਤਰ ਹੋਣਾ ਸ਼ੁਰੂ ਹੋ ਜਾਂਦਾ ਹੈ। ਪਿਆਰਿਓ ਸਰੋਤਿਓ, ਅਸੀਂ ਅੱਜ ਚੰਗੀਆਂ ਆਦਤਾਂ ਬਾਰੇ ਗੱਲ ਕੀਤੀ ਹੈ। ਸਵੇਰੇ ਸਮੇਂ ਸਿਰ ਉੱਠਣਾ, ਸਮੇਂ ਦੀ ਕਦਰ ਕਰਨੀ, ਪੜ੍ਹਨ ਦੀ ਆਦਤ ਪਾਉਣੀ, ਸਿਹਤ ਦਾ ਧਿਆਨ ਰੱਖਣਾ, ਮੋਬਾਈਲ ਦੀ ਸਹੀ ਵਰਤੋਂ ਕਰਨੀ, ਚੰਗੀ ਸੰਗਤ ਰੱਖਣੀ, ਮਿਹਨਤ ਕਰਨੀ, ਸਕਾਰਾਤਮਕ ਸੋਚ ਰੱਖਣੀ, ਦੂਜਿਆਂ ਦਾ ਸਤਿਕਾਰ ਕਰਨਾ ਅਤੇ ਆਪਣੇ ਟੀਚਿਆਂ ਵੱਲੋਂ ਲਗਾਤਾਰ ਵੱਧਦੇ ਰਹਿਣਾ। ਯਾਦ ਰੱਖੋ, ਭਵਿੱਖ ਅਚਾਨਕ ਨਹੀਂ ਬਣਦਾ, ਭਵਿੱਖ ਹਰ ਰੋਜ਼ ਬਣਦਾ ਹੈ। ਅੱਜ ਦੀ ਇੱਕ ਚੰਗੀ ਆਦਤ ਕੱਲ੍ਹ ਦੀ ਇੱਕ ਵੱਡੀ ਕਾਮਯਾਬੀ ਬਣ ਸਕਦੀ ਹੈ। ਇਸ ਲਈ ਆਓ, ਅੱਜ ਇਸ ਰੇਡੀਓ ਪ੍ਰੋਗਰਾਮ ਨੂੰ ਸੁਣਨ ਤੋਂ ਬਾਅਦ ਅਸੀਂ ਸਾਰੇ ਆਪਣੇ ਨਾਲ ਇੱਕ ਛੋਟਾ ਜਿਹਾ ਵਾਅਦਾ ਕਰੀਏ। ਮੈਂ ਆਪਣਾ ਸਮਾਂ ਵਿਅਰਥ ਨਹੀਂ ਗਵਾਵਾਂਗਾ, ਮੈਂ ਆਪਣੇ ਸਰੀਰ ਅਤੇ ਮਨ ਦਾ ਧਿਆਨ ਰੱਖਾਂਗਾ, ਮੈਂ ਚੰਗੀਆਂ ਕਿਤਾਬਾਂ ਪੜ੍ਹਾਂਗਾ, ਮੈਂ ਮਿਹਨਤ ਕਰਾਂਗਾ, ਮੈਂ ਇਮਾਨਦਾਰ ਰਹਾਂਗਾ, ਮੈਂ ਦੂਜਿਆਂ ਦਾ ਸਤਿਕਾਰ ਕਰਾਂਗਾ ਅਤੇ ਹਰ ਰੋਜ਼ ਆਪਣੇ ਆਪ ਨੂੰ ਕੱਲ੍ਹ ਨਾਲੋਂ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਾਂਗਾ। ਅੰਤ ਵਿੱਚ ਸਿਰਫ ਇੰਨਾ ਹੀ, ਆਦਤਾਂ ਬਦਲੋ, ਜੀਵਨ ਬਦਲੇਗਾ, ਜੀਵਨ ਬਦਲੇਗਾ ਤਾਂ ਭਵਿੱਖ ਬਦਲੇਗਾ। ਇਸ ਸੁਨੇਹੇ ਨਾਲ ਅੱਜ ਦੀ ਵਾਰਤਾ ਨੂੰ ਇੱਥੇ ਹੀ ਵਿਰਾਮ ਦਿੰਦੇ ਹਾਂ। ਤੁਸੀਂ ਜਿੱਥੇ ਵੀ ਹੋਵੋ ਖੁਸ਼ ਰਹੋ, ਤੰਦਰੁਸਤ ਰਹੋ, ਚੰਗਾ ਸੋਚੋ, ਚੰਗਾ ਕਰੋ ਅਤੇ ਆਪਣੇ ਭਵਿੱਖ ਨੂੰ ਆਪਣੇ ਹੱਥੀਂ ਸੁੰਦਰ ਬਣਾਓ।
1: ਚੰਗੇ ਭਵਿੱਖ ਲਈ ਚੰਗੀਆਂ ਆਦਤਾਂ, ਹੁਣੇ ਤੁਸੀਂ ਸਰਬਜੀਤ ਸਿੰਘ ਦੀ ਇਹ ਵਾਰਤਾ ਸੁਣ ਰਹੇ ਸੀ ਤੇ ਹੁਣ ਸਰਵਣ ਕਰਦੇ ਹਾਂ ਸ਼ਬਦ। ਲਓ ਸਰਵਣ ਕਰੋ ਭਾਈ ਬਖਸ਼ੀਸ਼ ਸਿੰਘ ਰਾਗੀ ਤੇ ਸਾਥੀਆਂ ਨੂੰ।

ਸ਼ਬਦ ਤੁਸੀਂ ਭਾਈ ਬਖਸ਼ੀਸ਼ ਸਿੰਘ ਰਾਗੀ ਤੇ ਸਾਥੀਆਂ ਪਾਸੋਂ ਸਰਵਣ ਕਰ ਰਹੇ ਸੀ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਲਓ ਸਰਵਣ ਕਰੋ ਇਹ ਸ਼ਬਦ, ਆਵਾਜ਼ਾਂ ਭਾਈ ਬਲਦੇਵ ਸਿੰਘ ਰਾਗੀ ਤੇ ਸਾਥੀਆਂ ਦੀਆਂ ਨੇ।

ਸ਼ਬਦ ਗਾਇਨ ਕਰ ਰਹੇ ਸਨ ਭਾਈ ਬਲਦੇਵ ਸਿੰਘ ਰਾਗੀ ਤੇ ਉਹਨਾਂ ਦੇ ਸਾਥੀ। ਸਦਾ ਅੰਗ ਸੰਗੇ ਅਪੰਗਮ ਬਿਬੂਤੇ ਦੁਕਾਲਮ ਪ੍ਰਣਾਸੀ ਦਇਆਲਮ ਸਰੂਪੇ। ਆਓ ਸਰਵਣ ਕਰੀਏ ਇਹ ਬਾਣੀ, ਆਵਾਜ਼ਾਂ ਭਾਈ ਹਰਜਿੰਦਰ ਸਿੰਘ ਰਾਗੀ ਤੇ ਸਾਥੀਆਂ ਦੀਆਂ ਨੇ।

ਭਾਈ ਹਰਜਿੰਦਰ ਸਿੰਘ ਰਾਗੀ ਤੇ ਸਾਥੀਆਂ ਦੀ ਗਾਇਨ ਕੀਤੀ ਇਸ ਬਾਣੀ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਏ। ਅਗਲੇ ਪ੍ਰੋਗਰਾਮ 'ਚ ਫਿਰ ਮੁਲਾਕਾਤ ਹੋਏਗੀ। ਹੁਣ ਹਰਜੀਤ ਕੌਰ ਨੂੰ ਇਜਾਜ਼ਤ ਦਿਓ।

0: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਯਾਦਵਿੰਦਰ ਸਿੰਘ ਪਹਿਲਾਂ ਸੁਣੋ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਸਿਖਰ ਸੰਮੇਲਨ ਨੂੰ ਸਫਲ ਤੇ ਨਤੀਜਾ ਮੁਖੀ ਬਣਾਉਣ ਲਈ ਸਾਰੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਦਾ ਧੰਨਵਾਦ ਕੀਤਾ ਏ। ਸਰਕਾਰ ਨੇ ਕਿਹਾ ਏ ਕਿ ਸਾਲ 2020 ਤੋਂ ਬਾਅਦ ਨੌ ਰਾਜਾਂ ਚ 147 ਕੋਲਾ ਬਲਾਕਾਂ ਦੀ ਨਿਲਾਮੀ ਕੀਤੀ ਗਈ ਏ। ਅੱਜ ਦੇਸ਼ ਭਰ ਵਿਚ ਹਿੰਦੀ ਦਿਵਸ ਮਨਾਇਆ ਜਾ ਰਿਹਾ ਏ। ਬੰਗਲਾਦੇਸ਼ ਦੇ ਵਿਦੇਸ਼ ਰਾਜ ਮੰਤਰੀ ਹੁਮਾਯੂ ਕਬੀਰ ਨੇ ਕਿਹਾ ਏ ਕਿ ਉਨ੍ਹਾਂ ਦਾ ਦੇਸ਼ ਭਾਰਤ ਨਾਲ ਸਬੰਧਾਂ ਨੂੰ ਦੁਵੰਡੀ ਗੱਲਬਾਤ ਰਾਹੀਂ ਅੱਗੇ ਵਧਾਉਣਾ ਚਾਹੁੰਦਾ ਏ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਏ ਤੇ ਜਰਮਨੀ ਦੇ ਅਲੈਗਜ਼ੈਂਡਰ ਜ਼ੇਵਰੇਵ ਨੇ ਅਮਰੀਕਾ ਦੇ ਬੇਨ ਸ਼ੈਲਟਨ ਨੂੰ ਹਰਾ ਕੇ ਯੂਐਸ ਓਪਨ ਪੁਰਸ਼ ਸਿੰਗਲ ਦਾ ਖਿਤਾਬ ਜਿੱਤ ਲਿਆ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਚ ਬ੍ਰਿਕਸ ਸਿਖਰ ਸੰਮੇਲਨ ਨੂੰ ਸਫਲ ਤੇ ਨਤੀਜਾ ਮੁਖੀ ਬਣਾਉਣ ਲਈ ਸਾਰੇ ਬ੍ਰਿਕਸ ਮੈਂਬਰ ਦੇਸ਼ਾਂ ਦੇ ਨੇਤਾਵਾਂ ਦਾ ਧੰਨਵਾਦ ਕੀਤਾ ਏ। ਦੋ ਰੋਜ਼ਾ ਸੰਮੇਲਨ ਦੀਆਂ ਮੁੱਖ ਝਾਕੀਆਂ ਵਾਲੀ ਇਕ ਵੀਡੀਓ ਪ੍ਰਧਾਨ ਮੰਤਰੀ ਦੇ ਸੋਸ਼ਲ ਮੀਡੀਆ ਹੈਂਡਲ ਤੇ ਪੋਸਟ ਕੀਤੀ ਗਈ ਏ। ਇਸ ਵੀਡੀਓ ਵਿਚ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਇਕ ਅੰਸ਼ ਸ਼ਾਮਲ ਏ ਜਿਸ ਵਿਚ ਉਨ੍ਹਾਂ ਕਿਹਾ ਕਿ ਬ੍ਰਿਕਸ ਰਾਹੀਂ ਭਾਰਤ ਨੇ ਆਲਮੀ ਪੱਧਰ ਉਤੇ ਦੋਸਤੀ, ਭਾਈਵਾਲੀ ਅਤੇ ਸਹਿਯੋਗ ਨੂੰ ਅੱਗੇ ਵਧਾਇਆ ਏ। ਸ੍ਰੀ ਮੋਦੀ ਨੇ ਕਿਹਾ ਕਿ ਸੰਮੇਲਨ ਚ ਅਪਣਾਇਆ ਗਿਆ ਨਵੀਂ ਦਿੱਲੀ ਐਲਾਨਨਾਮਾ ਸਾਂਝੇ ਦ੍ਰਿਸ਼ਟੀਕੋਣ ਅਤੇ ਭਵਿੱਖ ਦੇ ਸਹਿਯੋਗ ਲਈ ਸਪਸ਼ਟ ਦਿਸ਼ਾ ਦੇਵੇਗਾ।
1: ਪਿਛਲੇ ਦੋ ਦਿਨੋਂ ਕੀ ਹਮਾਰੀ ਚਰਚਾਓ ਨੇ ਹਮਾਰਾ ਵਿਸ਼ਵਾਸ ਔਰ ਮਜ਼ਬੂਤ ਕੀਆ ਹੈ ਕਿ ਬ੍ਰਿਕਸ ਕੇਵਲ ਦੇਸ਼ੋਂ ਕਾ ਸਮੂਹ ਨਹੀਂ ਸੋਲਿਊਸ਼ਨਸ ਕਾ ਏਕ ਇਕੋਸਿਸਟਮ ਹੈ। ਹਮ ਆਸ਼ਾ ਕਰਤੇ ਹੈ ਇਸ ਸਮਿਟ ਸੇ ਉਸਮੇ ਐਡਪਟ ਕੀਆ ਗਿਆ ਨਿਊ ਦਿੱਲੀ ਡਿਕਲੇਰੇਸ਼ਨ ਹਮਾਰੇ ਸ਼ੇਅਰਡ ਵਿਜ਼ਨ ਔਰ ਫਿਊਚਰ ਕੋਆਪਰੇਸ਼ਨ ਕੋ ਸਪਸ਼ਟ ਦਿਸ਼ਾ ਦੇਗਾ।
0: ਸੰਮੇਲਨ ਚ ਹਿੱਸਾ ਲੈਣ ਵਾਲੇ ਸਿਆਸਤਦਾਨਾਂ ਚ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਇਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਿਸ਼ਕਿਆਨ ਅਤੇ ਅਬੂਧਾਬੀ ਦੇ ਵਲੀ ਅਹਿਦ ਸ਼ਹਿਜ਼ਾਦੇ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਾਹਿਆਨ ਸ਼ਾਮਲ ਸਨ। ਸੰਮੇਲਨ ਚ ਮੌਜੂਦ ਹੋਰ ਉੱਘੀਆਂ ਸ਼ਖਸੀਅਤਾਂ ਵਿਚ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ, ਵੀਅਤਨਾਮ ਦੇ ਪ੍ਰਧਾਨ ਮੰਤਰੀ ਲੇ ਮਿਨ ਹੁੰਗ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬਿਆਂਤੋ, ਮਿਸਰ ਦੇ ਰਾਸ਼ਟਰਪਤੀ ਅਬਦੁਲ ਫਤਾਹ ਅਲ ਸੀਸੀ, ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਆਰ ਮਾਰਕੋਸ ਜੂਨੀਅਰ ਅਤੇ ਯੁਗਾਂਡਾ ਦੇ ਉਪ ਰਾਸ਼ਟਰਪਤੀ ਜੈਸੀਕਾ ਲੋਪੋ ਸ਼ਾਮਲ ਸਨ। ਭਾਰਤ ਨੇ 12 ਅਤੇ 13 ਸਤੰਬਰ ਨੂੰ ਬ੍ਰਿਕਸ ਸੰਮੇਲਨ ਦੀ ਮੇਜ਼ਬਾਨੀ ਕੀਤੀ ਜਿਸ ਵਿਚ ਸਮੂਹ ਦੇ 11 ਮੈਂਬਰ ਦੇਸ਼ਾਂ ਅਤੇ 10 ਭਾਈਵਾਲ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਨਾਲ ਅੰਤਰਰਾਸ਼ਟਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬ੍ਰਿਕਸ ਸਿਖਰ ਸੰਮੇਲਨ ਦੀ ਸਫਲਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਏ। ਉਨ੍ਹਾਂ ਕਿਹਾ ਕਿ ਇਤਿਹਾਸਕ ਨਵੀਂ ਦਿੱਲੀ ਐਲਾਨਨਾਮਾ ਭਾਰਤ ਦੇ ਵੱਧ ਰਹੇ ਆਲਮੀ ਪ੍ਰਭਾਵ ਦਾ ਸਬੂਤ ਏ। ਵਿਸ਼ਵ ਸਿਹਤ ਸੰਗਠਨ WHO ਦੇ ਡਾਇਰੈਕਟਰ ਜਨਰਲ ਟੈਡਰੋਸ ਅਡਨੋਮ ਗੇਬ੍ਰੀਅਸਸ ਨੇ ਮਜ਼ਬੂਤ ਸਿਹਤ ਸਹਿਯੋਗ, ਨਵੀਨਤਾ, ਲਚਕੀਲੇਪਣ ਅਤੇ ਨਿਰੰਤਰ ਵਿੱਤ ਪ੍ਰਬੰਧਾਂ ਦਾ ਸੱਦਾ ਦਿੱਤਾ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਡਾ ਟੈਡਰੋਸ ਨੇ ਕਿਹਾ ਕਿ ਬ੍ਰਿਕਸ ਸਿਖਰ ਸੰਮੇਲਨ ਦਾ ਵਿਸ਼ਾ ਸਿੱਧੇ ਤੌਰ ਉਤੇ ਵਿਸ਼ਵ ਸਿਹਤ ਨਾਲ ਸਬੰਧਤ ਸੀ। ਉਨ੍ਹਾਂ ਮੈਂਬਰ ਦੇਸ਼ਾਂ ਨੂੰ ਮੁੱਢਲੀ ਸਿਹਤ ਸੰਭਾਲ, ਨਿਗਰਾਨੀ, ਚੇਤਾਵਨੀ

0: ਬਹਾਲੀਆਂ ਅਤੇ ਸਥਾਨਕ ਉਤਪਾਦਨ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਨਵੀਨਤਾ ਦੇ ਸੰਬੰਧ ਵਿਚ ਉਨ੍ਹਾਂ ਨੇ ਵਿਗਿਆਨ, ਡਿਜੀਟਲ ਸਿਹਤ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ AI ਦੀ ਵਿਆਪਕ ਵਰਤੋਂ ਦਾ ਸੱਦਾ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਨ੍ਹਾਂ ਦੇ ਲਾਭ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚ ਸਕਣ।
1: ਵਿਦੇਸ਼ ਮੰਤਰਾਲੇ ਨੇ 18ਵੇਂ ਬ੍ਰਿਕਸ ਸਿਖਰ ਸੰਮੇਲਨ ਦੇ ਸਫਲ ਆਯੋਜਨ 'ਚ ਸਹਿਯੋਗ ਲਈ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਅਤੇ ਏਜੰਸੀਆਂ ਦਾ ਧੰਨਵਾਦ ਕੀਤਾ ਹੈ। ਮੰਤਰਾਲੇ ਨੇ ਕਿਹਾ ਹੈ ਕਿ ਸੰਮੇਲਨ ਦਾ ਪ੍ਰਬੰਧ ਗੁੰਝਲਦਾਰ ਕੰਮ ਸੀ, ਜਿਸ ਲਈ ਸਰਕਾਰ ਅਤੇ ਸਾਰੇ ਪੱਧਰਾਂ ਉੱਤੇ ਤਾਲਮੇਲ ਵਾਲੇ ਯਤਨਾਂ ਦੀ ਲੋੜ ਸੀ। ਮੰਤਰਾਲੇ ਨੇ ਵੱਖ-ਵੱਖ ਬ੍ਰਿਕਸ ਮੀਟਿੰਗਾਂ ਦੀ ਮੇਜ਼ਬਾਨੀ ਕਰਨ ਵਾਲੀਆਂ ਸਾਰੀਆਂ ਰਾਜ ਸਰਕਾਰਾਂ ਦਾ ਵੀ ਧੰਨਵਾਦ ਕੀਤਾ। ਇਹ ਸਿਖਰ ਸੰਮੇਲਨ ਕੱਲ੍ਹ ਨਵੀਂ ਦਿੱਲੀ ਵਿੱਚ ਸਫਲਤਾ ਨਾਲ ਖਤਮ ਹੋਇਆ ਹੈ। ਸਰਕਾਰ ਨੇ ਕਿਹਾ ਹੈ ਕਿ ਸਾਲ 2020 ਤੋਂ ਬਾਅਦ 9 ਰਾਜਾਂ ਵਿੱਚ 147 ਕੋਲਾ ਬਲਾਕਾਂ ਦੀ ਨਿਕਾਮੀ ਕੀਤੀ ਗਈ ਹੈ। ਕੋਲਾ ਮੰਤਰਾਲੇ ਨੇ ਕਿਹਾ ਹੈ ਕਿ ਇਸ ਨਾਲ ਲਗਭਗ 47,500 ਕਰੋੜ ਰੁਪਏ ਦਾ ਮਾਲੀਆ ਅਤੇ 4,90,000 ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਮੰਤਰਾਲੇ ਨੇ ਕਿਹਾ ਹੈ ਕਿ ਪਿਛਲੇ ਵਿੱਤੀ ਸਾਲ ਵਿੱਚ ਅਲਾਟ ਕੀਤੀਆਂ ਵਪਾਰਕ ਖਾਣਾਂ ਤੋਂ ਲਗਭਗ 3,900 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਸੀ। ਪਿਛਲੇ ਦਹਾਕੇ ਵਿੱਚ ਦੇਸ਼ 'ਚ ਕੋਲਾ ਬਲਾਕਾਂ ਦੀ ਵੰਡ ਵਿੱਚ ਮਹੱਤਵਪੂਰਨ ਬਦਲਾਅ ਆਇਆ ਹੈ। ਮੰਤਰਾਲੇ ਨੇ ਦੱਸਿਆ ਹੈ ਕਿ ਪੂਰੀ ਨਿਲਾਮੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਇਆ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅੱਜ ਦੇਸ਼ ਭਰ ਵਿੱਚ ਹਿੰਦੀ ਦਿਵਸ ਮਨਾਇਆ ਜਾ ਰਿਹਾ ਹੈ। 1949 ਵਿੱਚ ਅੱਜ ਦੇ ਹੀ ਦਿਨ ਸੰਵਿਧਾਨ ਸਭਾ ਨੇ ਦੇਵਨਾਗਰੀ ਲਿਪੀ ਵਿੱਚ ਲਿਖੀ ਹਿੰਦੀ ਨੂੰ ਦੇਸ਼ ਦੀ ਸਰਕਾਰੀ ਭਾਸ਼ਾ ਵਜੋਂ ਅਪਣਾਇਆ ਸੀ। ਅੱਜ ਹਿੰਦੀ ਦੁਨੀਆ ਵਿੱਚ ਵਿਆਪਕ ਤੌਰ 'ਤੇ ਬੋਲੀ ਜਾਣ ਵਾਲੀ ਭਾਸ਼ਾਵਾਂ ਵਿੱਚੋਂ ਇੱਕ ਹੈ ਅਤੇ 52 ਕਰੋੜ ਤੋਂ ਵੱਧ ਲੋਕਾਂ ਦੀ ਪਹਿਲੀ ਭਾਸ਼ਾ ਹੈ। ਹਿੰਦੀ ਦਿਵਸ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਰਤ ਵਿੱਚ ਕਈ ਭਾਸ਼ਾਵਾਂ ਦਾ ਪੈਦਾ ਹੋਣਾ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ। ਉਹਨਾਂ ਇੱਕ ਵੀਡੀਓ ਸੁਨੇਹਾ ਸਾਂਝੇ ਕਰਦੇ ਹੋਏ ਕਿਹਾ ਕਿ ਹਿੰਦੀ ਭਾਸ਼ਾ ਕਿਸੇ ਹੋਰ ਭਾਸ਼ਾ ਦੇ ਮੁਕਾਬਲੇ ਵਾਲੀ ਭਾਸ਼ਾ ਨਹੀਂ ਹੈ, ਸਗੋਂ ਰਾਸ਼ਟਰੀ ਏਕਤਾ ਦਾ ਮਹੱਤਵਪੂਰਨ ਜੋੜਨ ਵਾਲਾ ਧਾਗਾ ਹੈ। ਉਹਨਾਂ ਕਿਹਾ,
2: ਭਾਸ਼ਾ ਕਿਸੀ ਵੀ ਸਮਾਜ ਕੀ ਸਮ੍ਰਿਤੀ ਹੋਤੀ ਹੈ, ਉਸਕਾ ਆਤਮਬੋਧ ਹੋਤੀ ਹੈ। ਹਿੰਦੀ ਨੇ ਇਸ ਵਿਵਿਧਤਾ ਕੇ ਬੀਚ ਸੰਵਾਦ, ਸੰਪਰਕ ਔਰ ਸਮਨਵੇ ਕੀ ਭਾਸ਼ਾ ਕੇ ਰੂਪ ਮੇਂ ਦੇਸ਼ ਕੇ ਵਿਭਿੰਨ ਵਰਗੋ ਔਰ ਸਮੁਦਾਯੋ ਕੋ ਜੋੜਨੇ ਮੇਂ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਹਿੰਦੀ ਕਾ ਵਿਕਾਸ ਵੀ ਤਭੀ ਸਾਰਥਕ ਹੈ ਜਬ ਸਭੀ ਭਾਰਤੀ ਭਾਸ਼ਾਓ ਕੇ ਸਨਮਾਨ, ਸੰਰਕਸ਼ਣ ਔਰ ਸੰਵਰਧਨ ਕੇ ਸਾਥ ਆਗੇ।
1: ਇਸੇ ਤਰ੍ਹਾਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਵੀ ਹਿੰਦੀ ਦਿਵਸ ਉੱਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਉਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਹਿੰਦੀ ਦਿਵਸ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਨੇ। ਅੱਜ ਦੇਸ਼ ਭਰ ਵਿੱਚ ਗਣੇਸ਼ ਚਤੁਰਥੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਦਿਨ ਭਗਵਾਨ ਗਣੇਸ਼ ਦਾ ਜਨਮ ਦਾ ਪ੍ਰਤੀਕ ਹੈ, ਜਿਨ੍ਹਾਂ ਨੂੰ ਬੁੱਧੀ, ਖੁਸ਼ਹਾਲੀ ਅਤੇ ਖੁਸ਼ਕਿਸਮਤੀ ਦਾ ਦੇਵਤਾ ਮੰਨਿਆ ਜਾਂਦਾ ਹੈ। ਇਸ ਨੂੰ ਵਿਨਾਇਕ ਚਤੁਰਥੀ ਜਾਂ ਗਣੇਸ਼ ਉਤਸਵ ਵਜੋਂ ਵੀ ਜਾਣਿਆ ਜਾਂਦਾ ਹੈ। ਅੱਜ ਇਸ 10 ਰੋਜ਼ਾ ਤਿਉਹਾਰ ਦਾ ਪਹਿਲਾ ਦਿਨ ਹੈ, ਜਿਸ ਦੌਰਾਨ ਲੋਕ ਆਪਣੇ ਘਰਾਂ ਵਿੱਚ ਭਗਵਾਨ ਗਣੇਸ਼ ਦੀਆਂ ਮੂਰਤੀਆਂ ਸਥਾਪਿਤ ਕਰਦੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗਣੇਸ਼ ਚਤੁਰਥੀ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਆਪਣੇ ਸੁਨੇਹੇ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਭਗਵਾਨ ਗਣੇਸ਼ ਬੁੱਧੀ, ਖੁਸ਼ਹਾਲੀ ਅਤੇ ਸ਼ੁਭ ਸ਼ੁਰੂਆਤ ਦੇ ਪ੍ਰਤੀਕ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅੱਜ ਗਣੇਸ਼ ਚਤੁਰਥੀ ਦੇ ਮੌਕੇ ਤੇ ਦੇਸ਼ ਵਾਸੀਆਂ ਨੂੰ ਨਿੱਘੀਆਂ ਵਧਾਈਆਂ ਦਿੱਤੀਆਂ ਨੇ। ਬੰਗਲਾਦੇਸ਼ ਦੇ ਵਿਦੇਸ਼ ਰਾਜ ਮੰਤਰੀ ਹੁਮਾਯੂੰ ਕਬੀਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਨਾਲ ਸਬੰਧਾਂ ਨੂੰ ਦੁਵੱਲੀ ਗੱਲਬਾਤ ਰਾਹੀਂ ਅੱਗੇ ਵਧਾਉਣਾ ਚਾਹੁੰਦਾ ਹੈ। ਢਾਕਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਨੂੰ ਭਾਰਤ ਨਾਲ ਆਪਸੀ ਹਿੱਤਾਂ ਦੇ ਆਧਾਰ ਉੱਤੇ ਨਵੇਂ ਸਿਰੇ ਤੋਂ ਕੰਮ ਕਰਨਾ ਚਾਹੀਦਾ ਹੈ। ਭਾਰਤ ਬੰਗਲਾਦੇਸ਼ ਸਰਹੱਦ ਨਾਲ ਸਬੰਧਤ ਹਾਲੀਆ ਮਾਮਲਿਆਂ ਬਾਰੇ ਸ਼੍ਰੀ ਕਬੀਰ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ਦਾ ਹੱਲ ਅੰਤਰਰਾਸ਼ਟਰੀ ਕਾਨੂੰਨ, ਸਰਹੱਦੀ ਪ੍ਰੋਟੋਕੋਲ ਅਤੇ ਦੁਵੱਲੇ ਸਮਝੌਤਿਆਂ ਤਹਿਤ ਕੂਟਨੀਤਿਕ ਗੱਲਬਾਤ ਰਾਹੀਂ ਕੀਤਾ ਜਾਏਗਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਪੂਰਬੀ ਰਾਜਸਥਾਨ ਅਤੇ ਮੱਧ ਮਹਾਰਾਸ਼ਟਰ ਤੋਂ ਇਲਾਵਾ ਗੁਜਰਾਤ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ਗੋਈ ਕੀਤੀ ਹੈ। ਉੱਤਰ ਪੂਰਬੀ ਰਾਜਾਂ, ਖਾਸਕਰ ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ ਵਿੱਚ ਵੀ ਇਸੇ ਤਰ੍ਹਾਂ ਦਾ ਮੌਸਮ ਬਣਿਆ ਰਹਿ ਸਕਦਾ ਹੈ। ਇਵੇਂ ਹੀ ਉੱਤਰਾਖੰਡ, ਬਿਹਾਰ, ਝਾਰਖੰਡ, ਓਡੀਸ਼ਾ ਅਤੇ ਅੰਡਮਾਨ ਨਿਕੋਬਾਰ ਟਾਪੂ ਸਮੂਹ ਵਿੱਚ ਅੱਜ ਗਰਜ ਚਮਕ ਨਾਲ ਬਿਜਲੀ ਲਿਸ਼ਕਣ ਦੀ ਸੰਭਾਵਨਾ ਹੈ। ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਨਿਊਯਾਰਕ ਵਿੱਚ ਅਮਰੀਕਾ ਦੇ ਬੇਨ ਸ਼ੈਲਟਨ ਨੂੰ ਹਰਾ ਕੇ US ਓਪਨ ਪੁਰਸ਼ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਇਹ 2026 ਵਿੱਚ ਜ਼ਵੇਰੇਵ ਦਾ ਦੂਜਾ ਗ੍ਰੈਂਡ ਸਲੈਮ ਖਿਤਾਬ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਜੂਨ ਵਿੱਚ ਫ੍ਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ। ਕ੍ਰਿਕਟ ਵਿੱਚ ਭਾਰਤ ਨੇ ਮਹਿਲਾ ਏਸ਼ੀਆ ਕੱਪ 2026 ਜਿੱਤ ਲਿਆ ਹੈ। ਕੱਲ੍ਹ ਖੇਡੇ ਗਏ ਫਾਈਨਲ ਵਿੱਚ ਭਾਰਤੀ ਟੀਮ ਨੇ ਸ਼੍ਰੀਲੰਕਾ

0: ਨੂੰ 72 ਦੌੜਾਂ ਨਾਲ ਹਰਾ ਕੇ 8ਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ। ਓਪਨਰ ਸ਼ੈਫਾਲੀ ਵਰਮਾ ਅਤੇ ਸਮ੍ਰਿਤੀ ਮੰਦਾਨਾ ਦਰਮਿਆਨ 129 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ 5 ਵਿਕਟਾਂ ਦੇ ਨੁਕਸਾਨ ਉੱਤੇ 183 ਦੌੜਾਂ ਬਣਾਈਆਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਦੇ ਸਾਰੇ ਮੈਂਬਰਾਂ ਨੂੰ ਮਹਿਲਾ 2020 ਏਸ਼ੀਆ ਕੱਪ ਜਿੱਤਣ ਤੇ ਵਧਾਈ ਦਿੱਤੀ ਏ। ਬੁਲੇਟਿਨ ਦੀਆਂ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਸਿਖਰ ਸੰਮੇਲਨ ਨੂੰ ਸਫਲ ਅਤੇ ਨਤੀਜਾ ਮੁਖੀ ਬਣਾਉਣ ਲਈ ਸਾਰੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਦਾ ਧੰਨਵਾਦ ਕੀਤਾ ਹੈ। ਸਰਕਾਰ ਨੇ ਕਿਹਾ ਹੈ ਕਿ ਸਾਲ 2020 ਤੋਂ ਬਾਅਦ 9 ਰਾਜਾਂ ਵਿੱਚ 147 ਕੋਲਾ ਬਲਾਕਾਂ ਦੀ ਨਿਲਾਮੀ ਕੀਤੀ ਗਈ ਹੈ। ਅੱਜ ਦੇਸ਼ ਭਰ ਵਿੱਚ ਹਿੰਦੀ ਦਿਵਸ ਮਨਾਇਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ 'ਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ ਅਤੇ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਅਮਰੀਕਾ ਦੇ ਬੇਨ ਸ਼ੈਲਟਨ ਨੂੰ ਹਰਾ ਕੇ US ਓਪਨ ਪੁਰਸ਼ ਸਿੰਗਲ ਦਾ ਖਿਤਾਬ ਜਿੱਤ ਲਿਆ ਹੈ। ਇਹਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮ 6:20 'ਤੇ ਹੋਏਗਾ। ਨਮਸਕਾਰ।
1: ਆਦਾਬ, ਯੇ ਆਕਾਸ਼ਵਾਣੀ ਹੈ, ਖਬਰੋਂ ਕੇ ਸਾਥ ਮੈਂ ਅਰਜੁਮੰਦ ਅਲੀ ਖਾਨ। ਮਰਕਜ਼ੀ ਵਜ਼ੀਰ ਦਾਖਲਾ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਰਤ ਕੀ ਲਿਸਾਨੀ ਗੁਨਾਗੁਨੀਅਤ ਕਸਰਤ ਮੇਂ ਵਹਿਦਤ ਕੇ ਜਜ਼ਬੇ ਕੋ ਮਜ਼ਬੂਤ ਬਨਾਤੀ ਹੈ। ਉਨ੍ਹੋਂਨੇ ਹਿੰਦੀ ਦਿਵਸ ਕੇ ਮੌਕੇ ਪਰ ਲੋਗੋਂ ਕੋ ਮੁਬਾਰਕਬਾਦ ਦੀ ਹੈ। ਦਿਫਾ ਕੀ ਵਜ਼ਾਰਤ ਕੀ ਰਿਪੋਰਟ ਮੇਂ ਕਿਹਾ ਗਿਆ ਹੈ ਕਿ 2025 ਮੇਂ ਚੀਨ ਨੇ ਫੌਜੀਓਂ ਕੀ ਤੈਨਾਤੀ ਮੇਂ ਨੁਮਾਇਆ ਕਮੀ ਕੀ ਹੈ। ਰਿਪੋਰਟ ਮੇਂ ਜੰਮੂ ਓ ਕਸ਼ਮੀਰ ਕੀ ਸਿਕਿਉਰਿਟੀ ਸੂਰਤਹਾਲ ਕੋ ਮੁਸਤਹਕਮ ਕਰਾਰ ਦਿਆ ਗਿਆ ਹੈ। ਮੌਸਮਿਆਤ ਮਹਿਕਮੇ ਨੇ ਗੁਜਰਾਤ ਕੇ ਕਈ ਜ਼ਿਲ੍ਹੋਂ ਮੇਂ ਤੇਜ਼ ਬਾਰਿਸ਼ ਹੋਣੇ ਕੀ ਪੇਸ਼ਗੋਈ ਕੀ ਹੈ। ਆਜ ਪੂਰੇ ਮੁਲਕ ਮੇਂ ਗਣੇਸ਼ ਚਤੁਰਥੀ ਅਕੀਦਤ ਔਰ ਜੋਸ਼ੋ ਖਰੋਸ਼ ਕੇ ਸਾਥ ਮਨਾਈ ਜਾ ਰਹੀ ਹੈ। ਔਰ US ਓਪਨ ਟੈਨਿਸ ਮੇਂ ਜਰਮਨੀ ਕੇ ਅਲੈਗਜ਼ੈਂਡਰ ਜ਼ਵਰੇਵ ਨੇ ਅਮਰੀਕਾ ਕੇ ਬੈਨ ਸ਼ੈਲਟਨ ਕੋ ਹਰਾ ਕਰ ਮਰਦੋਂ ਕਾ ਸਿੰਗਲਸ ਟਾਈਟਲ ਜੀਤ ਲਿਆ ਹੈ। ਅਬ ਖਬਰੇਂ ਤਫਸੀਲ ਸੇ। ਮਰਕਜ਼ੀ ਵਜ਼ੀਰ ਦਾਖਲਾ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਰਤ ਕੀ ਲਿਸਾਨੀ ਗੁਨਾਗੁਨੀਅਤ ਕਸਰਤ ਮੇਂ ਵਹਿਦਤ ਕੇ ਜਜ਼ਬੇ ਕੋ ਮਜ਼ਬੂਤ ਬਨਾਤੀ ਹੈ। ਹਿੰਦੀ ਦਿਵਸ ਕੇ ਮੌਕੇ ਪਰ ਲੋਗੋਂ ਕੋ ਮੁਬਾਰਕਬਾਦ ਦੇਤੇ ਹੋਏ ਜਨਾਬ ਸ਼ਾਹ ਨੇ ਕਿਹਾ ਕਿ ਭਾਰਤ ਲਿਸਾਨੀ ਔਰ ਸਕਾਫਤੀ ਯਗਾਨਿਗਤ ਕੀ ਸਰਜ਼ਮੀਨ ਹੈ ਔਰ ਜ਼ੋਰ ਦਿਆ ਕਿ ਮੁਲਕ ਕੀ ਕਈ ਜ਼ਬਾਨੇ ਉਸ ਕੀ ਤਾਕਤ ਹੈ। ਉਨ੍ਹੋਂਨੇ ਕਿਹਾ ਕਿ ਹਿੰਦੀ ਜ਼ਬਾਨ ਨੇ ਮੁਲਕ ਕੇ ਮੁਖਤਲਿਫ ਤਬਕਾਤ ਔਰ ਬਰਾਦਰੀਓਂ ਕੋ ਆਪਸ ਮੇਂ ਜੋੜਨੇ ਮੇਂ ਇੱਕ ਅਹਿਮ ਰੋਲ ਅਦਾ ਕੀਆ ਹੈ ਔਰ ਯਹ ਜ਼ਬਾਨ ਬਾਤਚੀਤ, ਵਾਬਸਤਗੀ ਔਰ ਤਾਲਮੇਲ ਕਾ ਇੱਕ ਜ਼ਰੀਆ ਹੈ। ਆਜ ਹਿੰਦੀ ਦਿਵਸ ਕੇ ਮੌਕੇ ਪਰ ਇੱਕ ਵੀਡੀਓ ਪੈਗਾਮ ਸ਼ੇਅਰ ਕਰਤੇ ਹੋਏ ਉਨ੍ਹੋਂਨੇ ਕਿਹਾ ਕਿ ਹਿੰਦੀ ਜ਼ਬਾਨ ਕਿਸੀ ਦੀਗਰ ਜ਼ਬਾਨ ਕੀ ਮੁਸਾਬਿਕਤੀ ਜ਼ਬਾਨ ਨਹੀਂ ਹੈ ਬਲਕਿ ਕੌਮੀ ਇਤਿਹਾਦ ਕੋ ਮਜ਼ਬੂਤ ਕਰਨੇ ਕਾ ਇੱਕ ਅਹਿਮ ਵਸੀਲਾ ਹੈ।
2: ਭਾਸ਼ਾ ਕਿਸੀ ਵੀ ਸਮਾਜ ਕੀ ਸਮ੍ਰਿਤੀ ਹੋਤੀ ਹੈ, ਉਸਕਾ ਆਤਮਬੋਧ ਹੋਤੀ ਹੈ। ਹਿੰਦੀ ਨੇ ਇਸ ਵਿਵਿਧਤਾ ਕੇ ਬੀਚ ਸੰਵਾਦ, ਸੰਪਰਕ ਔਰ ਸਮਨਵੇ ਕੀ ਭਾਸ਼ਾ ਕੇ ਰੂਪ ਮੇਂ ਦੇਸ਼ ਕੇ ਵਿਭਿੰਨ ਵਰਗੋ ਔਰ ਸਮੁਦਾਯੋ ਕੋ ਜੋੜਨੇ ਮੇਂ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਹਿੰਦੀ ਕਾ ਵਿਕਾਸ ਵੀ ਤਭੀ ਸਾਰਥਕ ਹੈ ਜਬ ਸਭੀ ਭਾਰਤੀਯ ਭਾਸ਼ਾਓ ਕੇ ਸਨਮਾਨ, ਸੰਰਕਸ਼ਣ ਔਰ ਸੰਵਰਧਨ ਕੇ ਸਾਥ ਆਗੇ ਬਢੇ।
1: ਵਜ਼ੀਰ ਆਜ਼ਮ ਨਰਿੰਦਰ ਮੋਦੀ ਨੇ नई दिल्ली में ब्रिक्स सरबराह मीटिंग को समरावर और नतीजा खेज बनाने पर ब्रिक्स के सभी रुकन मुल्कों के रहनुमाओं के तई तशक्कुर का इजहार किया है। दो रोज़ा सरबराह मीटिंग के अहम लम्हों की झलकियों पर मुश्तमिल एक वीडियो वजीर आजम के सोशल मीडिया हैंडल्स पर पोस्ट किया गया है। इस वीडियो में सरबराह मीटिंग के मौके पर वजीर आजम की तकरीर के एक हिस्से को दिखाया गया है जहां उन्होंने ये कहा था कि ब्रिक्स के जरिए भारत ने दोस्ती, शराकतदारी और तमाम तर शोबों में तआवुन को आगे बढ़ाया है। भारत ने 12 और 13 सितंबर को ब्रिक्स सरबराह मीटिंग की मेजबानी की। इसमें 11 रुकन मुल्कों और ग्रुप्स के 10 शराकतदार मुल्कों ने रहनुमा शरीक हुए। इसके अलावा कुछ बैन अलाक़वामी तंजीमों ने भी इसमें शिरकत की। जनाब मोदी ने सरबराह मीटिंग के मौके पर पिछले 3 दिन के दौरान मुल्कों और हुकूमतों के सरबराहों के साथ 15 दोतरफा मीटिंगें भी की। वज़ीर दिफा राजनाथ सिंह ने नई दिल्ली में ब्रिक्स सरबराह मीटिंग की कामयाबी पर वज़ीर आज़म नरेंद्र मोदी को ये कहते हुए मुबारकबाद दी है कि इसकी कामयाबी से आलमी मंजरनामे पर एक नाकाबले फरामोश छाप कायम हुई है। उन्होंने कहा कि तारीखी नई दिल्ली ऐलामिये पर दस्तखत होना महज एक दस्तावेज नहीं बल्कि ये वज़ीर आज़म नरेंद्र मोदी की क़्यादत में आलमी सतह पर भारत के बढ़ते हुए असर रसूख का इजहार है। सोशल मीडिया की एक पोस्ट पर वजीर मौसूफ ने कहा कि जनाब मोदी की नजरिया साज क़यादत में ब्रिक्स की सदारत के दौरान भारत ने मजबूती, इख्तरा, इश्तराक और पायदार निज़ाम को